ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਹਰਜੀਤ ਕੌਰ ਦੀ ਤੁਹਾਕੂ ਸਾਰਾ ਕੋ ਪਿਆਰ ਭਰੀ ਨਮਸਤੇ। ਅੱਜ ਮੈਂ ਤੁਹਾਡੇ

0: ਕਿਤੇ ਗਿਣ ਕੇ ਹਾਜ਼ਰ ਹਾਂ। ਵਿਨੋਦ ਡਾਬਰਾ ਦੀ ਹਿੱਕ ਸਰਾਇਕੀ ਕਹਾਣੀ, ਸ਼ੇਖ ਚਿੱਲੀ ਦੀ ਕਹਾਣੀ ਤੇ ਇਸ ਤੋਂ ਇਲਾਵਾ ਕਮਲ ਨੈਣ ਵਰਮਾ ਦਾ ਸਰਾਇਕੀ ਕਵਿਤਾ ਪਾਠ ਸੁਣਵੇਂਦੇ ਹਾਂ ਤੇ ਹਿੱਕ ਗੀਤ ਵੀ ਗਿਣ ਕੇ ਆਈ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਿਨੋਦ ਡਾਬਰਾ ਦੀ ਲੋਕ ਕਹਾਣੀ ਨਾਲ। ਕਹਾਣੀ ਹੈ ਸ਼ੇਖ ਚਿੱਲੀ ਦੀ ਕਹਾਣੀ।
1: ਰਾਮ ਰਾਮ ਜੀ। ਆਪਣੀ ਮਾਂ ਬੋਲੀ ਮਿੱਠੜੀ ਬੋਲੀ ਸਰਾਇਕੀ ਦੇ ਪ੍ਰੋਗਰਾਮ ਵਿੱਚ ਅੱਜ ਮੈਂ ਵੱਲ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੀਂ ਕਹਾਣੀ ਗਿਣ ਕੇ। ਕਹਾਣੀ ਮੈਂ ਸੁਣਿੰਦਾ ਪਿਆ ਹੀ ਕਰਕੇ ਨਵੀਂ ਹੈ, ਲੇਕਿਨ ਮੇਰੇ ਕਹਾਣੀਆਂ ਅਕਸਰ ਪੁਰਾਣਿਆਂ ਲੋਕ ਕਹਾਣੀਆਂ ਹੁੰਦੇ ਨੇ ਪੁਰਾਣਿਆਂ। ਅੱਜ ਮੈਂ ਤੁਹਾਡੀ ਸੇਵਾ ਦੇ ਵਿੱਚ ਸ਼ੇਖ ਚਿੱਲੀ ਦੀ ਕਹਾਣੀ ਗਿਣ ਕੇ ਆਇਆ। ਸ਼ੇਖ ਚਿੱਲੀ ਦੇ ਕਿੱਸੇ ਅਸਾਂ ਬਚਪਨ ਵਿੱਚ ਬਜ਼ੁਰਗਾਂ ਕੋਲੋਂ ਸੁਣਦੇ ਹਾਸੇ ਅਤੇ ਵੱਲ ਆਪਸ ਵਿੱਚ ਹਾਲ ਵਾਲ ਵੀ ਵੰਡੇਂਦੇ ਹਾਸੇ, ਕਿੱਸੇ ਦੇ ਸਾਰੇ ਗਾਲਿਆਂ ਬਾਤਾਂ ਵੀ ਕਰੇਂਦੇ ਹਾਸੇ। ਸ਼ੇਖ ਚਿੱਲੀ ਦੀਆਂ ਸ਼ੇਖਿਆਂ ਦੂਰ ਦੂਰ ਕਹਾਵਤਾਂ ਵਾਂਗ ਮਸ਼ਹੂਰ ਹਨ। ਸ਼ੇਖ ਚਿੱਲੀ ਦੇ ਖਿਆਲ ਅਤੇ ਖੁਆਬ ਵਿੱਚ ਆਪਣੇ ਆਪ ਨੂੰ ਗੁੰਮ ਕਰ ਲੈਣ ਦੇ, ਆਪਣੇ ਆਪ ਨੂੰ ਭੁੱਲ ਵੰਜਣ ਦਿਆਂ ਮਜ਼ਾਕਾਂ ਅਣਗਿਣਤ ਸੁਣਿਆ ਸੁਣਾਇਆ ਵੇਂਦਿਆਂ ਹਨ। ਕੋਈ ਵੀ ਬੰਦਾ ਕੁਝ ਵੀ ਕੂੜ ਮਾਰ ਕੇ ਜਾਂ ਕੂੜ ਦਾ ਹੋਕਾ ਮਾਰ ਕੇ ਜਾਂ ਡੀਂਗ ਮਾਰ ਕੇ ਕੁਛ ਸਮਝਾਉਂਦਾ ਹੈ ਅਤੇ ਹੁਣ ਕੋਈ ਤਾਨਾ ਮਾਰਿਆ ਵੇਂਦਾ ਹੀ, ਵੰਜ ਵਾ ਵੰਜ ਘਣਾ ਸ਼ੇਖ ਚਿੱਲੀ ਵਾਲਿਆਂ ਫੂਤਿਆਂ ਨਾ ਮਾਰ ਪਿਆ, ਸ਼ੇਖ ਚਿੱਲੀ ਨਾ ਬਣ ਜਾਣਿਆ। ਸਾਡੇ ਬਚਪਨ ਵਿੱਚ ਸਾਡਾ ਜਿਹੜਾ ਟਾਈਮ ਹੁੰਦਾ ਹੈ ਸਾਂਝ ਢਲੇ ਦੇ ਬਾਅਦ, ਜਿਹੜੇ ਰੋਟੀ ਖਾ ਗਿੰਦੇ ਆਸੇ ਤਾਂ ਮੁਹੱਲੇ 'ਚ ਘਰੇ ਦੇ ਵਿੱਚ ਕਿਸੇ ਇੱਕ ਜਗ੍ਹਾ 'ਤੇ ਸਾਰੇ ਇਕੱਠੇ ਥੀਂਦੇ ਆਸੇ, ਬਾਲ ਖੇਡਦੇ ਆਸੇ, ਵੱਲ ਆਪਣੇ ਬਜ਼ੁਰਗਾਂ ਕੋਲੋਂ ਬਹਿ ਕੇ ਕਿੱਸੇ ਕਹਾਣੀਆਂ ਵੀ ਸੁਣਦੇ ਆਸੇ ਅਤੇ ਕਿੱਸੇ ਕਹਾਣੀਆਂ ਦਾ ਸਿਲਸਿਲਾ ਤਾਰਿਆਂ ਦੀ ਛਾਂ ਦੇ ਵਿੱਚ ਅੱਧ ਰਾਤ ਤੱਕ ਦਾ ਸਫ਼ਰ ਮੁਕੈਂਦਾ ਹੈ। ਸਰਦੀਆਂ ਵਿੱਚ ਕਾਠੀਆਂ ਦੀ ਭਾਅ ਅਤੇ ਗਰਮੀਆਂ ਵਿੱਚ ਵਿਹੜੇ ਦੀ ਠੰਡੀ ਵਾਹ ਜਾਂ ਛੱਤ 'ਤੇ ਵਗਦੀ ਵਾਹ ਠੱਡੀ ਸਾਕੂ ਅੱਜ ਵੀ ਨਹੀਂ ਭੁੱਲਦੀ। ਹੁੰਦਾ ਸਵਾਦ, ਹੁੰਦੀ ਗਰਮੀ, ਹੁੰਦਾ ਇਕੱਠ ਬਹੁ ਮਜ਼ੇਦਾਰ ਹੁੰਦਾ ਹੈ। ਕਿੱਸੇ ਕਹਾਣੀਆਂ ਅੱਜ ਵੀ ਕਈ ਵੇਲੇ ਸਾਡੇ ਦਿਮਾਗ ਵਿੱਚ ਉਹ ਆਉਂਦੇ ਨੇ। ਇੱਕ ਸ਼ੇਖ ਚਿੱਲੀ ਦੀ ਕਹਾਣੀ ਸਾਕੂ ਬਚਪਨ ਵਿੱਚ ਡਾਢੀ ਭੰਮਦੀ ਹੈ ਜੋ ਮੇਰੇ ਕੋਲ ਅੱਜ ਤੱਕ ਵੀ ਯਾਦ ਹੈ ਅਤੇ ਅਸਾਂ ਉਹ ਮਉ ਮਜ਼ੇ ਨਾਲ ਸੁਣਦੇ ਹੱਸੇ ਸੁਣਦੇ ਹੱਸੇ ਅਤੇ ਖੂਬ ਹੁੰਦੇ ਮਜ਼ੇ ਵੀ ਗਿਣਦੇ ਹੱਸੇ। ਸ਼ੇਖ ਚਿੱਲੀ ਦੇ ਕਿੱਸੇ ਵਿੱਚੋਂ ਇੱਕ ਕਿੱਸਾ ਮੈਂ ਉਹ ਤੁਹਾਨੂੰ ਪੇਸ਼ ਕਰਨਾ ਪਿਆ। ਮੇਰੇ ਕੋਲ ਉਮੀਦ ਹੈ ਤੁਹਾਨੂੰ ਇੱਕ ਕਿੱਸਾ ਸ਼ੇਖ ਚਿੱਲੀ ਦਾ ਜ਼ਰੂਰ ਪਸੰਦ ਆਉ ਸੀ ਔਰ ਤੁਸੀਂ ਆਪਣੇ ਖਿਆਲਾਂ 'ਤੇ ਮੇਰੇ ਕੋਲ ਦੱਸੇ ਸੋ ਮੇਰੇ ਪ੍ਰੋਗਰਾਮ ਬਾਰੇ। ਸ਼ੇਖ ਚਿੱਲੀ ਖਿਆਲਾਂ ਵਿੱਚ ਜਿੰਦਾ ਖੁਆਬਾਂ ਵਿੱਚ ਹੀ ਟੁਰਦਾ ਰਹਿੰਦਾ ਹੈ। ਇੱਕ ਜਾੜੇ ਸ਼ੇਖ ਚਿੱਲੀ ਆਪਣੀ ਬਸਤੀ ਤੋਂ ਨਿਕਲ ਪਿਆ ਕਿ ਕਾਫੀ ਅਰਸਾ ਥੀ ਗਏ ਮੈਂ ਘਰ ਵਿੱਚ ਬੈਠਾ ਛਾ, ਕੋਈ ਕੰਮਕਾਰ ਵੀ ਕੋਈ, ਦਾਣੇ ਵੀ ਮੁੱਕ ਗਏ ਨੇ, ਕੱਪੜੇ ਲੱਤੇ ਦੀ ਹਾਲਤ ਵੀ ਖਸਤਾ ਥਈ ਪਈ ਹੈ। ਉਹ ਹੁਣ ਤਾਂ ਮੈਂ ਬਾਹਰ ਨਿਕਲਾਂ, ਕੋਈ ਕੰਮ ਕਰਾਂ, ਕੋਈ ਕੰਮ ਦੀ ਤਜਵੀਜ਼ ਕਰਾਂ, ਨਾ ਤਾਂ ਮੇਰੇ ਕੋਲ ਕੋਈ ਕੁਝ ਖਵੇਸੇ ਵੀ ਕੋਣਾ। ਇਹ ਸੋਚਦਾ ਸਮਝਦਾ ਸ਼ੇਖ ਚਿੱਲੀ ਨੇ ਕੰਮ ਦੇ ਖਿਆਲੀ ਪੁਲਾਓ ਪਕਾਉਣੇ ਸ਼ੁਰੂ ਕਰ ਦਿੱਤੇ, ਕੰਮ ਦੇ ਖੁਆਬ ਗਿਣਨੇ ਸ਼ੁਰੂ ਕਰ ਦਿੱਤੇ ਅਤੇ ਜੁੱਤੀ ਪਾ ਕੇ ਬਸਤੀ ਤੋਂ ਬਾਹਰ ਆ ਗਿਆ। ਬਾਹਰ ਆ ਗਿਆ ਸੜਕ 'ਤੇ ਟੁਰਦਾ ਪਿਆ ਸੀ, ਧਰਤੀ ਵਿੱਚ ਹੁੰਦੀ ਦੀਦ ਗੱਡੀ ਪਈ ਹੈ, ਬਿਲਕੁਲ ਧਰਤੀ ਕੋਲ ਦੇਖਦਾ ਵੇਂਦਾ ਸੀ, ਸੁਚੇਂਦਾ ਵੇਂਦਾ ਸੀ, ਖੁਆਬ ਗਿਣਦਾ ਵੇਂਦਾ ਸੀ, ਖਿਆਲ ਪਕੈਂਦਾ ਵੇਂਦਾ ਸੀ ਵੀ ਮੈਂ ਕਿਆ ਕੰਮ ਕਰਾਂ, ਮੇਰੇ ਕੋਲ ਕੌਣ ਕੰਮ ਦੇ ਸੀ, ਮੇਰੇ ਕੋਲ ਕਿੱਥਾਂ ਕੰਮ ਮਿਲ ਸੀ, ਮੈਂ ਕਿਆ ਕਰੇ ਸਾਂ। ਇਵੇਂ ਸੁਚੇਂਦਾ ਵੇਂਦਾ ਸੀ, ਚਲੋ ਜਿਹੜਾ ਵੀ ਕੰਮ ਮਿਲ ਸੇ ਮੈਂ ਕਰੇ ਸਾਂ, ਹੁਣ ਤਾਂ ਦਾਣੇ ਵੀ ਮੁੱਕੇ ਪੈਣ, ਕੰਮ ਜ਼ਰੂਰ ਕਰਨਾ, ਇਹ ਸੁਚੇਂਦਾ ਵੇਂਦਾ ਸੀ। ਇਤਨੀ ਦੇਰ 'ਚ ਇੱਕ ਮੁਸਾਫਿਰ ਵਪਾਰੀ ਮੁੰਡੇ 'ਤੇ ਦਿੱਲਾ ਰੱਖ ਕੇ ਲੰਘਦਾ ਪਿਆ ਸੀ। ਹੁਣ ਇਹ ਡਿੱਠਾ ਕਿ ਫਟੇ ਹਾਲ ਬੰਦਾ ਇੱਕ ਧਰਤੀ ਵਿੱਚ ਦੀਦ ਪਾ ਕੇ ਟੁਰਦਾ ਵੇਂਦੇ, ਕੋਈ ਮਜ਼ਬੂਰ ਬੰਦਾ ਲਿਖਦੇ। ਵਪਾਰੀ ਨੇ ਹੂੰ ਕੋ ਆਵਾਜ਼ ਮਾਰੀ, ਉਹ ਭਾਈ ਕੌਣ ਆਈ ਤੂੰ, ਗਾਲ ਸੁਣ ਮੇਰੀ, ਉਹ ਵਿਰਾਹ ਗਾਲ ਸੁਣ। ਸ਼ੇਖ ਚਿੱਲੀ ਨੇ ਡਿੱਠਾ ਕੋਈ ਹੂੰ ਕੋ ਆਵਾਜ਼ ਮਰਿੰਦਾ ਪਿਓ, ਰੁੱਕ ਗਿਆ। ਹਾਂ ਮੈਂ ਸ਼ੇਖ ਚਿੱਲੀ ਹਾਂ, ਦੱਸ ਕਿਆ ਕੰਮ ਹੈ। ਵਪਾਰੀ ਹੁੰਦੇ ਕੋਲ ਆ ਗਿਆ, ਵੀ ਤੂੰ ਸ਼ੇਖ ਚਿੱਲੀ ਆਈ, ਅੱਛਾ ਅੱਛਾ, ਕੰਮ ਕਰੇ ਸੀ ਤੂੰ ਮੇਰਾ? ਹਾਂ ਕਰੇ ਸਾਂ, ਕਿਆ ਕਰ, ਕਿਆ ਕੰਮ ਹੈ ਦੱਸ। ਇਵੇਂ ਹੈ ਕਿ ਮੈਂ ਤੇ ਕੋਈ ਕੰਮ ਕਰਨ ਦੇ ਪੈਸੇ ਵੀ ਦੇ ਸਾਂ, ਮਜ਼ਦੂਰੀ ਵੀ ਦੇ ਸਾਂ। ਸ਼ੇਖ ਚਿੱਲੀ ਸੁਣ ਕੇ ਖੁਸ਼ ਸੀ ਗਿਆ ਕਿ ਵਾਹ ਵੀ ਚਲੋ ਕੰਮ ਮਿਲ ਪਿਆ, ਹੁਣ ਕੰਮ ਕਰੇ ਸਾਂ ਜ਼ਰੂਰ, ਹੁਕਮ ਕਰੋ ਤੁਸਾਂ, ਮੇਰੇ ਅੱਬਾ ਮੇਰੇ ਮਾਲਿਕ ਤੂੰ ਹੁਕਮ ਕਰ, ਮੈਂ ਕੰਮ ਕਰੇ ਸਾਂ। ਮੇਰੇ ਵਰਗਾ ਕੋਈ ਕੰਮ ਕਰ ਵੀ ਕੋ ਨਾ ਸਕਸੀ ਜਿਹੜਾ ਕੰਮ ਮੈਂ ਕਰੇ ਸਾਂ, ਵਧੀਆ ਕੰਮ ਕਰੇ ਸਾਂ, ਤੂੰ ਕੰਮ ਦੱਸ। ਵਪਾਰੀ ਬੋਲਿਆ ਠੀਕ ਹੈ, ਇਹ ਦੇਖ ਇਹ ਦਿੱਲਾ ਹੈ ਮੇਰੇ ਕੋਲ, ਇੱਕ ਦੇਸੀ ਘਿਓ ਦਾ ਮਟਕਾ, ਦਿੱਲਾ ਮਤਲਬ ਮਟਕਾ, ਇਹ ਦਿੱਲਾ ਹੈ ਦੇਸੀ ਘਿਓ ਦਾ ਭਰਿਆ ਹੋਇਆ, ਇਹ ਆਪਣੇ ਸਿਰ 'ਤੇ ਰੱਖ ਅਤੇ ਅਗਲੀ ਬਸਤੀ ਤੱਕ ਪੁਜਾ ਦੇ, ਹੋਵੇ ਨਾ ਹੋਵੇ ਦੂ ਤਰੈ ਕੋਹ ਦੀ ਗੱਲ ਹੈ, ਦੂ ਤਰੈ ਕੋਹ 'ਚ ਦੂ ਘੰਟੇ ਲੱਗ ਪਏ ਸਨ, ਗਰਮੀ ਵੀ ਕੋਈ ਜ਼ਿਆਦਾ ਕੋਈ, ਦਿੱਲੇ ਦਾ ਬਾਹਰ ਵੀ ਬਾ ਮੁਸ਼ਕਿਲ ਦਾ ਸੇਰ ਹੋ ਸੀ, ਇੱਕ ਆਨਾ 'ਤੇ ਕੁੜੇ ਸਾਂ ਮਜ਼ੂਰੀ ਮੈਂ ਹੀ ਦਿੱਲੇ ਦੀ, ਤੂੰ ਉੱਥਾਂ ਪੁਜਾ ਦੇ, ਸਸਤਾ ਜ਼ਮਾਨਾ ਹੈ, ਸਸਤਾ ਵੇਲਾ ਹੈ, ਸੌਖਾ ਵੇਲਾ ਹੈ, ਕੀਮਤ ਕੋਈ

0: ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਜੀ। ਇੱਕ ਪੈਸੇ ਸੇਰ ਕਣਕ ਵੀ ਮਿਲਦੀ ਹੈ ਜੀ, ਰੁਪਏ ਸੇਰ ਦਾ ਘਿਓ ਵੀ ਮਿਲ ਪੈਂਦਾ ਹੈ ਜੀ। ਸ਼ੇਖ ਚਿੱਲੀ ਮੰਨ ਗਿਆ, ਘਿਓ ਦਾ ਦਿੱਲਾ ਹੁਣੇ ਆਪਣੇ ਸਿਰ 'ਤੇ ਰੱਖਿਆ ਅਤੇ ਤੁਰ ਪਿਆ। ਹੁਣ ਜਿਵੇਂ ਸ਼ੇਖ ਚਿੱਲੀ ਤੁਰਿਆ, ਨਾਲ ਨਾਲ ਹੁੰਦੇ ਖਿਆਲ, ਨਾਲ ਨਾਲ ਹੁੰਦੇ ਖੁਆਬ, ਨਾਲ ਨਾਲ ਹੁੰਦੇ ਮਨਸੂਬੇ, ਨਾਲ ਨਾਲ ਹੁੰਦੀਆਂ ਇੱਛਾਵਾਂ ਵੀ ਜਾਗਣ ਲੱਗ ਪਿਆ ਅਤੇ ਉਹ ਆਪਣੇ ਸੁਭਾਅ ਦੇ ਅਨੁਸਾਰ ਖਿਆਲਾਂ ਵਿੱਚ ਬੁੱਢਦਾ ਚਲਾ ਗਿਆ ਅਤੇ ਸੁਚੇਂਦਾ ਚਲਾ ਗਿਆ। ਹੁਣ ਸ਼ੇਖ ਚਿੱਲੀ ਦੇ ਸਿਰ 'ਤੇ ਦਿੱਲਾ ਰੱਖਿਆ ਹੋਇਆ ਅਤੇ ਸ਼ੇਖ ਚਿੱਲੀ ਆਪਣੇ ਖੁਆਬੇ ਖਿਆਲਾਂ ਦੇ ਵਿੱਚ ਖੁਆਬ ਪੱਕੇਦਾ ਵੇਂਦੇ ਹੁਣ। ਟੁਰਦੇ ਖਿਆਲੀ ਪੁਲਾਵ ਆਉਂਦੇ ਨੂੰ ਉਹਦੇ ਕੋਲ, ਉਬਲਣ ਲੱਗ ਪਏ ਜੇ ਲੈ ਖਿਆਲ ਤਾਂ ਕੋ ਖਿਆਲ ਆਇਆ ਰੰਗ, ਖਿਆਲਾਂ ਨੇ ਰੰਗ ਦਿਖਾਇਆ, ਖੁਆਬਾਂ ਨੇ ਹੁਣ ਕੋ ਰੰਗ ਦਿਖਾਇਆ, ਖਿਆਲਾਂ ਕੋ ਪਰ ਵੀ ਲੱਗ ਪਏ। ਦਿੱਲਾ ਸਿਰ 'ਤੇ, ਸ਼ੇਖ ਚਿੱਲੀ ਦੇ ਖਿਆਲ ਅਸਮਾਨ 'ਚ ਗੋਤੇ ਵਿੱਚ ਸੁਚੇਂਦਾ ਪਏ, ਖੁਆਬ ਖਿਆਲ ਦਾ ਦੌੜ ਉਹਦੇ ਦਿਮਾਗ ਵਿੱਚ ਵੱਜਣ ਲੱਗ ਪਈ। ਅਗਲੀ ਬਸਤੀ ਪੁੱਜ ਸਾਂ, ਦਿੱਲਾ ਹੀ ਕੋ ਪੁਜਾ ਰਹੇ ਸਾਂ, ਪਰ ਹਿੱਕ ਆਨਾ ਮੇਰੇ ਕੋ ਵਪਾਰੀ ਡੇ ਸੀ। ਹਿੱਕ ਆਨੇ ਦਾ ਮੈਂ ਕਿਆ ਕਰੇ ਸਾਂ, ਹਿੱਕ ਆਨੇ ਵਿੱਚ ਤਾਂ ਕਿਆ ਕਰ ਸਕਦਾ ਮੈਂ। ਹਿੱਕ ਆਨੇ ਦੇ ਵਿੱਚ ਮੁਰਗੀ ਦੇ 6 ਅੰਡੇ ਆਉਂਦੇ ਨੇ, ਮੈਂ 6 ਅੰਡੇ ਗਿਣਨੋ ਸਾਂ ਘਰ, 6 ਅੰਡੇ ਗਿਣਨੋ ਸਾਂ, ਵੱਲ 6 ਅੰਡੇ ਵਿੱਚੋਂ 6 ਮੁਰਗੀਆਂ ਨਿਕਲ ਸਨ, ਵੱਲ ਉਹਨਾਂ 'ਚੋਂ ਵੱਲ 6 ਅੰਡੇ ਦੇ ਸਨ ਮੁਰਗੀਆਂ, ਵੱਲ 12 ਅੰਡੇ ਨਿਕਲ ਸਨ, ਵੱਲ 24 ਅੰਡੇ ਨਿਕਲ ਸਨ, ਵੱਲ ਅੰਡੇ ਦੇ ਅੰਡੇ ਨਿਕਲਦੇ ਹੋਏ ਸਨ, ਮੁਰਗਿਆਂ ਦੇ ਮੁਰਗਿਆਂ ਨਿਕਲਦਿਆਂ ਹੋਏ ਸਨ, ਮੁਰਗਿਆਂ ਢੇਰ ਸਾਰਿਆਂ ਮੁਰਗਿਆਂ ਥੀ ਹੋਏ ਸਨ, ਬਹੁਤ ਸਾਰਾ ਮੁਰਗੀ ਖਾਣਾ ਮੇਰੇ ਕੋਲ, ਵੱਡਾ ਮੁਰਗੀ ਖਾਣਾ ਬਣ ਹੋਏ ਸੀ, ਹਜ਼ਾਰਾਂ ਮੁਰਗਿਆਂ ਮੇਰੇ ਕੋਲ ਥੀ ਹੋਏ ਸਨ। ਵੱਲ ਮੈਂ ਕਿਆ ਕਰੇ ਸਾਂ, ਵੱਲ ਮੈਂ ਮੁਰਗਿਆਂ ਜਿਹੜਿਆਂ ਹੈ ਨਾ ਉਹ ਵੇਚਦੇ ਸਾਂ, ਡਿੱਗ ਲੱਗੀਆਂ ਮੁਰਗੀਆਂ, ਡਿੱਗ ਲੱਗੇ ਅੰਡੇ ਸਭ ਵੇਚਦੇ ਸਾਂ, ਮੁਰਗੀਆਂ ਵੇਚ ਕੇ ਮੈਂ ਬੱਕਰਿਆਂ ਖਿੰਨੋ ਸਾਂ। ਵੱਲ ਬੱਕਰਿਆਂ ਦੇ ਮੇਮਣੇ ਥੀ ਸਨ, ਲੇਲੇ ਥੀ ਸਨ, ਲੇਲਿਆਂ ਥੀ ਸਨ, ਵੱਲ ਉਹਨਾਂ ਦੇ ਲੇਲੇ ਤੋਂ ਮੇਮਣੇ ਥੀ ਸਨ, ਵੱਲ ਉਹ ਜੰਮ ਸਨ, ਵੱਲ ਮੇਰੇ ਕੋਲ ਬੱਕਰਿਆਂ ਡੇਗ ਬਲਾ ਥੀ ਹੋਏ ਸਨ, ਬਹੁਤ ਸਾਰਿਆਂ ਬੱਕਰਿਆਂ ਥੀ ਹੋਏ ਸਨ, ਸੈਂਕੜਾਂ ਬੱਕਰਿਆਂ ਥੀ ਹੋਏ ਸਨ, ਬਹੁਤ ਬਾੜਾ ਬਣ ਵੈਸੇ ਬੱਕਰਿਆਂ ਦਾ, ਵੱਲ ਮੇਰੇ ਕੋਲ ਬਹੁਤ ਜ਼ਿਆਦਾ ਬੱਕਰਿਆਂ ਜੇਲੇ ਥੀ ਹੋਏ ਸਨ, ਵੱਲ ਮੈਂ ਸਾਰਿਆਂ ਬੱਕਰਿਆਂ ਵੀ ਵੇਚਦੇ ਸਾਂ, ਵੱਲ ਮੈਂ ਗਵਿਆਂ ਖਿੰਨੋ ਸਾਂ, ਵੱਲ ਗਵਿਆਂ ਵੀ ਵਛੇਰੇ ਸਨ, ਬਲਦ ਰਹੇ ਸਨ, ਵੱਲ ਗਵਿਆਂ ਬਹੁਤ ਸਾਰੇ ਥੀ ਹੋਏ ਸਨ, ਗਊਸ਼ਾਲਾ ਬਣ ਵੈਸੇ ਮੇਰੇ ਕੋਲ ਬਹੁਤ ਪੈਸਾ ਆਵੇ ਸੀ, ਬਹੁਤ ਦੁੱਧ ਥੀ ਹੋਏ ਸੀ, ਦੁੱਧ ਦੇ ਨਦੀਆਂ ਵਹਾਉਣ ਲੱਗ ਪਏ ਸਨ, ਵੱਲ ਮੈਂ ਹੁਣ ਤੋਂ ਬਾਅਦ ਜ਼ਮੀਨ ਵੀ ਗਿਣ ਗਿਣ ਸਾਂ, ਵੱਲ ਮੈਂ ਖੇਤੀ ਵੀ ਕਰੇ ਸਾਂ, ਖੇਤੀ ਕਰੇ ਸਾਂ, ਵੱਲ ਮੈਂ ਜ਼ਮੀਂਦਾਰ ਬਣ ਵੇ ਸਾਂ, ਵੱਲ ਮੇਰੇ ਨੌਕਰ ਚਾਕਰ ਥੀ ਹੋਏ ਸਨ, ਮੇਰੇ ਜ਼ਮੀਨਾਂ ਦੇ ਫਸਲਾਂ ਥੀ ਸਨ, ਮੇਰੇ ਕੋਲ ਬਹੁਤ ਸਾਰੇ ਫਸਲਾਂ ਥੀ ਹੋਏ ਸਨ, ਵੱਲ ਮੇਰੇ ਕੋਲ ਪੈਸਾ ਆਵੇ ਸੀ, ਵੱਲ ਮੈਂ ਨਵੇਂ ਜੋਲੇ ਵਟੇ ਸਾਂ, ਵੱਲ ਮੈਂ ਕਿਆ ਕਰੇ ਸਾਂ, ਵੱਲ ਮੈਂ ਸ਼ਾਦੀ ਜਾ ਕਰੇ ਸਾਂ, ਵੱਲ ਮੇਰੀ ਕੁਆਰ ਆਵੇ ਸੀ, ਮੇਰਾ ਘਰ ਬਣ ਵੇ ਸੀ ਬਹੁਤ ਵਧੀਆ, ਵੱਲ ਮੇਰੇ ਬਾਲ ਵੀ ਥੀ ਸਨ, ਬਾਲ ਵੀ ਮੇਰੇ ਰੰਗ ਬਿਰੰਗੇ ਥੀ ਸਨ, ਮੈਂ ਬਹੁਤ ਵੱਡਾ ਅਮੀਰ ਆਦਮੀ ਬਣ ਵੇ ਸਾਂ, ਮੇਰੇ ਬਾਲ ਬੱਚੇ, ਮੇਰੀ ਇੱਜ਼ਤ, ਮੇਰਾ ਰੁਤਬਾ, ਮੈਂ ਮੌਤਵਰ ਥੀ ਵੇ ਸਾਂ। ਹੁਣ ਤੋਂ ਬਾਅਦ ਵੱਲ ਮੇਰਾ ਬਾਲ ਉਸੇ, ਉਹ ਮੇਰੇ ਕੋਲ ਤੰਗ ਕਰੇ ਸੇ, ਮੇਰੇ ਨਾਲ ਖੇਡ ਸੇ, ਭਲਾ ਮੇਰੇ ਕੋਲ ਖੇਸੇ, ਅੱਬਾ ਲਾਲਾ 8 ਆਨੇ ਤਾਂ ਡੇ ਮੈਂ ਬਾਜ਼ਾਰ ਵੇਂਦਾ, 8 ਆਨੇ ਵੇ ਉਤਰਾ, 8 ਆਨੇ ਟੱਕੇ ਪੈਸੇ ਦਾ ਜ਼ਮਾਨਾ ਹੈ, ਤਾਂ ਤੂੰ 8 ਆਨੇ ਪਿਆ ਮੰਗਦੀ, ਹੈਂ ਦੇਂਦਾ ਮੈਂ ਤੇ ਕੋ 8 ਆਨੇ, ਠੁੱਡਾ ਮਰੇ ਸਾਂ ਆਪਣੇ ਬਾਲਕੋਂ ਅਤੇ ਧਰਤੀ 'ਤੇ ਲਿਟਾ ਰਹੇ ਸਾਂ। ਇਤਨੀ ਦੇਰ 'ਚ ਖਿਆਲ 'ਚ ਤੁਰਨ ਵਾਲੇ ਸ਼ੇਖ ਚਿੱਲੀ ਨੇ ਠੁੱਡਾ ਮਾਰ ਦਿੱਤਾ, ਠੁੱਡਾ ਮਾਰਿਆ, ਹੁੰਦਾ ਸਰੀਰ ਹਿੱਲਿਆ, ਪੇਰ ਹੁੰਦੇ ਡਗਮਗਾ ਗਏ, ਕੰਬੜੀਜ ਗਏ, ਅਤੇ ਉਹ ਦਿੱਲੇ ਸਮੇਤ ਜ਼ਮੀਨ 'ਤੇ ਅੰਨ ਪਿਆ, ਧਰਤੀ 'ਤੇ ਅੰਨ ਪਿਆ, ਅਤੇ ਦਿੱਲਾ ਟੁੱਟ ਗਿਆ, ਦਿੱਲਾ ਭੱਜ ਗਿਆ, ਘਿਓ ਸਾਰਾ ਧਰਤੀ 'ਚ ਮਿੱਟੀ ਨਾਲ, ਧੂੜ ਨਾਲ ਧੂੜ ਥੀ ਗਿਆ, ਅਤੇ ਸ਼ੇਖ ਚਿੱਲੀ ਵੀ ਮੂੰਹ ਉਹਦਾ ਮਿੱਟੀ ਨਾਲ ਭਰ ਗਿਆ ਅਤੇ ਤੱਲੇ ਡਹਿ ਪਿਆ। ਸਾਰੇ ਖੁਆਬ, ਸਾਰੇ ਖਿਆਲ ਸ਼ੇਖ ਚਿੱਲੀ ਦੇ ਉੱਥਾਂ ਮਿੱਟੀ ਥੀ ਗਏ, ਧੁੜ ਥੀ ਗਏ। ਵਪਾਰੀ ਨੇ ਡਿੱਠਾ ਕਿ ਉਤਰੇ ਨੇ ਕਿਆ ਕਿਤੇ, ਹੀ ਤਾਂ ਮੇਰਾ ਘਿਓ ਹੀ ਸਾਰਾ ਵੰਸ਼, ਅਤੇ ਆਪ ਹੀ ਮਿੱਟੀ ਡਹਿ ਪਏ, ਥੀਵੇ ਨਾ ਥੀਵੇ, ਉਹ ਸ਼ੇਖ ਚਿੱਲੀ ਕੋ ਕੁੱਟਣ ਪੈ ਗਿਆ, ਡਹਿ ਪਿਆ ਉਹ ਮੁੱਕੇ ਨਾਲ, ਲੱਤੇ ਨਾਲ, ਹੁੰਦੇ ਕੋ ਥੱਪੜੇ ਨਾਲ, ਉਹ ਕੋ ਯੱਕਾ ਮਾਰ ਮਾਰ ਦੇ ਆਖਿਆ, ਉਤਰਾ ਮੇਰੇ ਡਾ ਸੇਰ ਦਾ ਘਿਓ ਤੂੰ ਨੁਕਸਾਨ ਕਰ ਦਿੱਤੀ, ਸਾਰਾ ਘਿਓ ਵਿਗਾੜ ਦਿੱਤੀ। ਸ਼ੇਖ ਚਿੱਲੀ ਆਖੇ, ਉਹ ਸੇਠਾ ਤੂੰ ਡਾ ਸੇਰ ਦੁੱਧ ਕੋ ਰੋਂਦਾ ਪਈ, ਮੇਰਾ ਤਾਂ ਪੂਰਾ ਪਰਿਵਾਰ ਉੱਜੜ ਗਏ, ਮੇਰੀ ਪੂਰੀ ਖੇਤੀ ਉੱਜੜ ਗਈ ਹੈ, ਮੇਰਾ ਪੂਰਾ ਕੰਮ ਕਾਰ ਉੱਜੜ ਗਏ, ਮੇਰੀ ਸਾਰੀ ਦੌਲਤ ਉੱਜੜ ਗਈ ਹੈ, ਮੇਰਾ ਦਿਲ ਟੋਟੇ ਟੋਟੇ ਥੀ ਗਏ, ਤੂੰ 10 ਕਿਲੋ 10 ਸੇਰ ਕੋ ਘਿਓ ਕੋ ਰੋਂਦਾ ਪਈ। ਅਤੇ ਇਵੇਂ ਸ਼ੇਖ ਚਿੱਲੀ ਦਿਆਂ ਪਸਲਿਆਂ ਕੜਕੀ ਜਾਣ ਲੱਗ ਪਿਆ, ਅਤੇ ਉਵੇਂ ਹੀ ਹੁੰਦੇ ਸੁਪਨੇ ਵੀ ਜਿਹੜੇ ਹਨ ਉਹ ਵੀ ਸਾਰੇ ਖਿੰਡ ਕੇ ਫਿਰੂ ਫਿਰੂ ਥੀ ਗਏ, ਧਰਤੀ 'ਚ ਮਿਲ ਗਏ, ਅਸਮਾਨ ਤੋਂ ਡਹਿ ਕੇ ਧਰਤੀ 'ਤੇ ਅੰਨ ਪਿਆ, ਸਾਰੇ ਖੁਆਬ ਹੁੰਦੇ ਮਿੱਟੀ 'ਚ ਮਿਲ ਗਏ। ਵੀਰਾਵੋ, ਖੁਆਬ ਤਾਂ ਜ਼ਰੂਰ ਦੇਖੋ, ਪਰ ਖਿਆਲ ਵੀ ਰੱਖੋ, ਕੰਮ ਕਾਰ ਵੀ ਰੱਖੋ, ਕੰਮ ਦੇ ਉੱਪਰ ਧਿਆਨ ਦੇਵੋ, ਖੁਆਬਾਂ ਦੀ ਤਾਸੀਰ ਕੋ ਪੂਰਾ ਕਰਨ ਵਾਸਤੇ ਸਿਰਫ ਖਿਆਲਾਂ ਖੁਆਬਾਂ ਵਿੱਚ ਨਾ ਰਹੋ ਅਤੇ ਕੰਮ ਕਾਰ ਕਰੋ। ਜੀਵੋ ਪੇਸ਼ਾਲਾ ਆਪਣੇ ਵੀਰਾ ਵਿਨੋਦ ਕੁਮਾਰ ਦਾਵੜਾ ਕੋ ਮੋਕਲ ਦੇਵੋ, ਵੱਲ ਮਿਲਸੂ ਅਗਲੀ ਕਹਾਣੀ ਦੇ ਨਾਲ, ਜੈ ਰਾਮ ਜੀ ਕੀ।
1: ਸ਼ੇਖ ਚਿੱਲੀ ਦੀ ਕਹਾਣੀ ਹੁਣੇ ਤੁਸਾਂ ਵਿਨੋਦ

ਸਾਡੀ ਕੋਠੀ ਦਾਣੇ ਪਾ। ਇਹ ਹੈ ਬੜਾ ਸੋਹਣਾ ਗਾਵਣ ਸਾਵਣ ਦਾ। ਉਮੀਦ ਕਰਿਆ ਦਾ ਤੁਹਾਨੂੰ ਬੜਾ ਚੰਗਾ ਲੱਗਾ ਹੋ ਸੀ ਅਤੇ ਤੁਸੀਂ ਪਸੰਦ ਕੀਤਾ ਹੋ ਸੀ। ਹੁਣ ਇੱਕ ਵੀ ਆ ਗਾਵਣ ਬੜਾ ਸੋਹਣਾ ਤੁਹਾਨੂੰ ਚੰਗਾ ਲੱਗ ਸੀ। ਹਰ ਕੋਈ ਬੰਦਾ ਇਹ ਜਗ ਅੰਦਰ ਦੁਖੀ ਨਜ਼ਰ ਕਿਉਂ ਆਉਂਦਾ ਹੈ, ਦੱਸਦੇ ਰੱਬਾ ਮੈਕੂ ਤੂੰ ਆ ਕੇ ਕਿਉਂ ਵੱਲ ਵੱਲ ਗੋਤੇ ਖਾਂਦਾ ਹੈ। ਹਰ ਕੋਈ ਬੰਦਾ ਇਹ ਜਗ ਅੰਦਰ ਕਹੀਂ ਕੁ ਗੰਦੀ ਔਲਾਦ ਦਾ ਦੁੱਖੇ, ਕਹੀਂ ਕੁ ਪੈਸੇ ਪਾਈ ਦਾ, ਕਹੀਂ ਦੇ ਬਚੜੇ ਖਿਲ ਖਿਲ ਹੱਸਦਨ, ਕਹੀਂ ਕੁ ਥੋੜ੍ਹੀ ਕਮਾਈ ਦਾ। ਜੇ ਛੇ ਕਰਮ ਕਰੇਸੀ ਬੰਦਾ ਉਹ ਛੇ ਫਲ ਹੀ ਪਾਉਂਦਾ ਹੈ। ਹਰ ਕੋਈ ਬੰਦਾ ਇਹ ਜਗ ਅੰਦਰ ਦੁੱਖੀ ਨਜ਼ਰ ਕਿਉਂ ਆਉਂਦਾ ਹੈ, ਕਹੀਂ ਕੁ ਰੱਜ ਕੇ ਖਾਵਣ ਮਿਲਦਾ, ਬਾਲਾਂ ਦੀ ਪਰ ਹਸਰਤ ਹੈ, ਕਹੀਂ ਕੁ ਰੁੱਖੀ ਸੁੱਖੀ ਰੋਟੀ ਮਿਲਦੀ, ਢੇਰ ਕਮਾਈ ਦੀ ਫਿਤਰਤ ਹੈ। ਉਹ ਛੀ ਫਸਲ ਕਪੇਸੀ ਬੰਦਾ ਜੇ ਛਾਂ ਬੀਜ ਵਹਾਂਦਾ ਹੈ। ਹਰ ਕੋਈ ਬੰਦਾ ਇਹ ਜਗ ਅੰਦਰ ਦੁੱਖੀ ਨਜ਼ਰ ਕਿਉਂ ਆਉਂਦਾ ਹੈ, ਕਈ ਮੋਟੇ ਤੇ ਪਤਲੇ ਕਿਉਂ ਹਨ, ਕਈ ਗੋਰੇ ਕਿਉਂ ਕਾਲੇ ਹਨ, ਤੇਰੀ ਮਰਜ਼ੀ ਤੂੰ ਹੀ ਜਾਣੇ, ਤੇਰੇ ਖੇਡ ਨਿਰਾਲੇ ਹਨ, ਕਹੀਂ ਦੇ ਕੱਪੜੇ ਮੈਲੇ ਗਿੱਚ ਹਨ, ਕੋਈ ਸੂਣੇ ਕਿਉਂ ਪਾਉਂਦਾ ਹੈ। ਹਰ ਕੋਈ ਬੰਦਾ ਇਹ ਜਗ ਅੰਦਰ ਦੁੱਖੀ ਨਜ਼ਰ ਕਿਉਂ ਆਉਂਦਾ ਹੈ, ਕਹੀਂ ਦੀ ਮਿਹਨਤ ਮਿੱਟੀ ਵਿੱਚ ਮਿਲਦੀ, ਕਹੀਂ ਦੇ ਦਿਲ ਦੀ ਕਲੀ ਪਈ ਖਿਲਦੀ, ਕੋਈ ਤਾਂ ਰੋਂਦਾ ਜ਼ਾਰੋ ਜ਼ਾਰ ਹੈ, ਕਹੀਂ ਦੇ ਸਿਰ ਉੱਤੇ ਮੁੰਡੂ ਉਧਾਰ ਹੈ, ਕੋਈ ਖਿਲਾਫ ਜ਼ੁਲਮ ਦੇ ਲੜਦੇ, ਕੋਈ ਜ਼ੁਲਮ ਕਿਉਂ ਸਾਂਦਾ ਹੈ। ਹਰ ਕੋਈ ਬੰਦਾ ਇਹ ਜਗ ਅੰਦਰ ਦੁੱਖੀ ਨਜ਼ਰ ਕਿਉਂ ਆਉਂਦਾ ਹੈ। ਆਓ ਇੱਕ ਲੋਕ ਗੀਤ ਆਖੂੰ, ਬੜਾ ਸੋਹਣਾ। ਇਹ ਲੋਕ ਗੀਤ ਮੇਰੀ ਮਾਂ ਸ਼੍ਰੀਮਤੀ ਮੇਲੋ ਬਾਈ ਬਹੁ ਗਾਂਧੀ ਆਈ, ਹੁਣ ਉਹ ਇਸ ਸੰਸਾਰ ਵਿੱਚ ਕੋਨੀ, ਅਤੇ ਇਹ ਗੀਤ ਆਪਣੀ ਮਾਂ ਕੋ ਮੈਂ ਸਮਰਪਿਤ ਕਰਨਾ ਚਾਹੁੰਦਾ, ਤਾਂ ਤੁਸਾਂ ਵੀ ਸੁਣੋ। ਭੁੰਨ ਡੇ ਮਛਾਣੀ ਰਨ ਦਾਣੇ ਜਗ ਪਰਦੇਸੀਆਂ ਕੋ, ਭੁੰਨ ਡੇ ਮਛਾਣੀ ਰਨ ਦਾਣੇ ਵਾਂਦਿਆਂ ਰਾਈਆਂ ਕੋ, ਭੁੰਨ ਡੇ ਮਛਾਣੀ ਰਨ ਦਾਣੇ ਜਗ ਪਰਦੇਸੀਆਂ ਕੋ, ਦਾਣੇ ਭੁਨੋ ਨੀ ਕੁਰ

0: ਰਿਹਾ ਹੈ।
1: ਅਬੇ ਤੂੰ ਆਪਾਂ ਰੇ ਦਿਨੋਂ ਹੀ ਪਾਪੜ ਜੇ ਸੀ, ਇੱਕ ਗਾ ਔਰ ਦੋ ਭੈਂਸਿਆਂ ਬਿਆਣ ਵਾਲੀ ਹੈ। ਦਿਨ ਅੱਛਾ ਹੀ ਆਉਣ ਤਾਂ ਲੱਗ ਗਿਆ ਮੈਨੇ ਤੋ।
0: ਆਈ ਬਾਤ ਤੂੰ ਮੈਂ ਸੋਚੂ ਕਿਆ ਸਾਤ ਅੱਠ ਮਹੀਨਾ ਮਾਏ ਆਪਣੇ ਘਰ ਮਾਂ ਇਤੂ ਬਦਲਾਓ ਕੀ ਆਇਓ। ਭਾਗ ਚੰਦਰ ਹੈ ਵਿਆਹ ਪੁੱਛੇ ਸਹਿ ਸੁਖ ਔਰ ਰਿੱਧੀ ਸਿੱਧੀ ਵਾਪਰਨੀ ਸ਼ੁਰੂ ਹੋ ਗਈ ਹੈ ਦੇਖ ਲਿਓ।
1: ਹਾਂ ਦੇਖੋ ਭਾ ਖੇਤ ਮਾਏ ਫਸਲ ਉਸੀ ਦਿਨੋ ਮੋਕਲਾ ਉਜਸੀ ਭਾਕੁੜੇ ਰੀ ਨੌਕਰੀ ਲਾਗੇ ਬੀਂਦਣੇ ਘਣੇ ਬਾਗਾਂ ਵਾਲੀ ਹੈ ਔਰ ਬਣੀ ਲਿਖੀ ਹੈ ਸਹਿ ਸੁਖ ਗਿਣੇ ਦਿਨਾਂ ਮੈਂ ਹੋ ਗਿਆ।
0: ਦਿਨ ਅਬ ਖਾਇਆ ਰਾ ਆਂਤਾ ਦਿਸ ਹਾ ਮਟੀ ਬਾਤ ਕਾਈ ਹੈ ਤੂੰ ਪੁੱਛ ਦਾਣ ਬੀਨੜੀ ਦੀ ਜਲਮ ਪੱਤਰੀ ਬਣੋੜੀ ਹੈ ਕਾਈ
1: ਬਣਾਈ ਹੈ ਬੀਨਣੀ ਆਪਰੀ ਜਲਮ ਪੱਤਰੀ ਪੀਸ਼ੋਂ ਸੱਤ ਹੀ ਲੇਰ ਆਈ ਹੈ ਸੰਭਾਲ ਅਰ ਮਿਲੀ ਹੈ ਕਿਉਂ ਤੋ ਲੈਰ ਦਿਖਾ
0: ਨਾ ਅਬਾਰ ਨਹੀਂ ਕੱਲ ਹੂੰ ਸਾਚੀ ਰਾਮ ਜੀ ਨੇ ਲਿਜਾਰ ਦਿਖਾ ਸੂ ਬੀਨੜੀ ਦੀ ਜਲਮ ਪੱਤਰੀ ਮਾਏ ਕਾਏ ਲਿਖੇੜੋ ਹੈ ਔਰ ਸੱਤ ਹੈ ਬਾਗੂੜੇ ਰਹਿ ਬਾਗ ਬਦਲਣ ਵਾਲੀ ਬਾਤ ਹੀ ਉਹਨਾਂ ਨੇ ਬਤਾ ਸੂ ਕੱਲ ਹੂੰ ਲਾਜ਼ਮੀ ਜਾਊਂ ਲੋ ਬੱਲੋ
2: ਜੁਮੇਵਾਰੀ
0: ਤੋ ਪੂਰੀ ਕਰ ਦੀਨੀ ਆਪਰੀ ਕਿਰਪਾ ਸਿਉਂ ਬੀਨਣੀ ਗਣੀ ਸੁਪਾਤਰ ਅਰ ਕਮਾਉਣੀ ਆਈ ਹੈ
2: ਬਾ ਰਾਮ ਜੀ
0: ਆਪਣੋ ਬਾਗੂੜੋ ਸਰਕਾਰੀ ਨੌਕਰੀ ਵੀ ਲੱਗ ਗਿਓ ਸਾ ਸਰਕਾਰੀ ਨੌਕਰੀ
2: ਨੌਕਰੀ ਲੱਗ ਗਿਓ ਆ ਕਈ ਕਹਿਵੋ ਤੇ ਬਈ ਜਲਮ ਪੱਤਰੀ ਦੇਖੀ ਐੜੀ ਬਾਤ ਤੋ ਹੋਈ ਨਹੀਂ ਸਕੇ ਜ਼ੋਰਾ ਰਾਮ ਜੀ ਆਜ ਤੀਕਰ ਮਾਰੀ ਬਤਾਈ ਉੜੀ ਬਾਤ ਮੈਂ ਫਰਕ ਹੀ ਕੋ ਨਹੀਂ ਆਇਆ ਕਦੀ ਹੁਣ ਤੋ ਬਈ ਅਸੰਭਵ ਨੇ ਸੰਭਵ ਕਿਤਨਾ ਬਣਾ ਦਿਨੋ ਆ ਬਾਤ ਤੋ ਮਨੇ ਬੋਰ ਹੀ ਲੱਗੇ ਖੈਰ ਆਜ ਕੀ ਆਣੋ ਕਰਿਓ ਬਿਆ
0: ਆਜ ਤੋ ਮਾਰੀ ਬੀਨੀ ਦੀ ਜਲਮ ਪੱਤਰੀ ਲੈ ਰਹੇ ਹੋ
2: ਅੱਛੀ ਬਾਤ ਹੈ
0: ਦੇਖੋ ਦਾਣ ਕੁਣਰਾ ਭਾਗ ਕਿਸਿਆ ਕਹਿ ਇਹ ਆ ਲਿਓ ਦੇਖੋ ਸਾ
2: ਵਾਹ ਵਾਹ ਵਾਹ ਵਾਹ ਬਾਈ ਜੋਰਾ ਰਾਮ ਜੀ ਕਈ ਬਾਤ ਹੈ ਸਾ ਬੀਨਣੀ ਥਾਰੀ ਕਰਮੀ ਧਰਮੀ ਹੈ ਸੁਣੋਗੇ
0: ਅੰਬੇ
2: ਅਰ ਇਨ ਰੇ ਬਾਗਾ ਮੈਂ ਤੋ ਅੱਠੂ ਸਿੱਧੀ ਨੋ ਨਿੱਧੀ ਲਿਖੇੜੀ ਹੈ ਅਰ ਆ ਤਾਰੇ ਘਰ ਮੈਂ ਆਈ ਨੀ ਆਪ ਸਗਲਾ ਰਾ ਬਾਗ ਬਦਲ ਨਾਕ ਸੀ ਜੋਰਾ ਰਾਮ ਜੀ ਸੱਚੀ ਕਹੂੰ ਬਾਤ
0: ਅੱਛਾ
2: ਅਰ ਥਾਰੇ ਛੋਰੇ ਨੇ ਨੌਕਰੀ ਮਿਲਣੇ ਰੋ ਕਾਰਨ ਇਨ ਰਾ ਬਾਗ ਹੈ ਅਰ ਘਰ ਮੈਂ ਔਰ ਘਣਾ ਹੀ ਫਾਇਦਾ ਉਸੀ ਇਨ ਤਰੀਆਂ ਸਮਝ ਲਿਓ ਇਨ ਰੋ ਪਗ ਫੇਰੋ ਤਾਰੇ ਘਰ ਮੈਂ ਬਹੁਤ ਹੀ ਅੱਛੀ ਹੋਇਓ ਹੈ ਆ ਤੋ ਸਹਿ ਲਿਛਮੀ ਰੋ ਰੂਪ ਹੈ ਜੋਰਾ ਰਾਮ ਜੀ ਸੱਚੀ ਕਹੂ ਬਾਤ
0: ਥਾਰੀ ਬਾਤ ਤੋ ਸੱਚੀ ਹੈ ਸੱਚੀ ਰਾਮ ਜੀ ਬੀਨਣੀ ਰਹਿ ਆਣੇ ਸਿਉ ਤੋ ਮਾਰੇ ਘਰ ਰੀ ਭੂਖ ਭਾਜਗੀ
2: ਹਾਂ
0: ਗਿਣੇ ਦਿਨਾਂ ਮਾਏ ਸਹਿ ਸੁਖ ਹੋ ਗਿਆ
2: ਬਤਾਓ
0: ਉਹ ਸੋਖੀ ਬੀਨਣੀ ਦੇ ਕਾਰਨ ਹੋਇਓ ਹੈ
2: ਹਾਸਾ ਮੂੰ ਥਾਨੇ ਪਹਿਲੀ ਬਤਾਇਓ ਬਖਤ ਆਣੇ ਪਰੀ ਮਿਲੇ ਅਰ ਇਨ ਛੋਰੀ ਰਹਿ ਕਾਰਨ ਜੋਰਾ ਰਾਮ ਜੀ ਥਾਰਾ ਸਗਲਾ ਰਾ ਸੁਤਿਆ ਬਾਗ ਜਾਗ ਗਿਆ ਬਤਾਊ ਤਾਨੇ ਬਾਤ ਆਜ ਜਮਨ ਉਠਾਨੀ ਕਿਉਂ ਇਹਨਾਂ ਛੋਰੀਆਂ ਰੋ ਦੁਸ਼ਮਣ ਬਣ ਰਿਹਾ ਹੈ ਜਲਮਣੇ ਸੁ ਪਹਿਲੀ ਇਹਨਾਂ ਲਿਛਮੀਆਂ ਨੇ ਮਿਟਾ ਨਖ ਹੈ ਬਾਤ ਤੋ ਕਰ
0: ਸੱਚੀ ਬਾਤ ਹੈ ਬਾਗਰ ਕਿਸਮਤ ਆਪੂ ਆਪਰਾ
2: ਹਾਂ
0: ਨਾ ਜਾਣੇ ਇਨ ਆਖੀ ਦੁਨੀਆ ਮਾਏ ਕਿਤਰੇ ਪਰਿਵਾਰਾਂ ਨੇ ਛੋਰੀਆਂ ਰੋ ਬਾਗਰੋ ਮਿਲਤੋ ਹੋ ਸੀ
2: ਸਹੀ ਬਾਤ ਹੈ
0: ਆ ਛੋਰੀਆਂ ਦੀ ਗਿਣਤੀ ਮਾਏ ਘਣੋ ਬਦਾਪੁ ਕਰਨ ਦੀ ਜ਼ਰੂਰਤ ਹੈ ਸੱਚੀ ਰਾਮ ਜੀ
2: ਆਜ ਤੋ ਜੋਰਾ ਰਾਮ ਜੀ ਆਦਮੀਆਂ ਰੇ ਲਾਰੇ ਬਤਾਉ ਤੋ ਲੁਗਾਈਆਂ ਦੀ ਤਾਦਾਦ ਕਿਤਰੀ ਘਟਣ ਲੱਗ ਰਹੀ ਹੈ ਸਹੀ ਜਾਣੇ ਅਰ ਹੂੰ ਕਿਉਂ ਥਾਰੀ ਬੀਨਨੀ ਜਿਹੜੀ ਦੀਵੜ ਲਿਆ ਸਗਲਾ ਰੇ ਘਰੇ ਜਲਮ ਲੇਵੇ ਤੂੰ ਨੀ ਜਾਣੇ ਕਿਤਰਾ ਬੰਦ ਕਿਸਮਤ ਰਾ ਤਾਲਾ ਖੁੱਲ ਜਾਏ ਜੋਰਾ ਰਾਮ ਜੀ ਲਖਦਾ ਦੇ ਐੜੀ ਲਿਛਮਿਆ ਨੇ ਹਾਂ
0: ਤੋ ਆ ਬਾਤ ਹੈ ਆਜ ਜਾਣਿਓ ਕਹਿ ਆਦਮੀ ਰੀ ਹਰੇਕ ਕਾਮਯਾਬੀ ਦੇ ਲਾਰੇ ਲੁਗਾਈ ਰੋ ਹਾਥ ਹੋਏ
2: ਹਾਂ
0: ਮਾਰੇ ਭਾਗ ਚੰਦਰੀ ਕਾਮਯਾਬੀ ਲਾਰੇ ਬੀਨਣੀ ਅਰੁਣ ਰਾ ਭਾਗ ਹੈ ਉਨਰਾ ਭਾਗ ਹੈ
2: ਸੱਚੀ ਬਾਤ ਹੈ
0: ਤੋ ਚਲੂ ਸਾ ਫਿਰ
2: ਰਾਮ ਰਾਮ ਰਾਮ ਰਾਮ
0: ਰਾਮ ਰਾਮ ਸਾ
2: ਰਾਮ ਰਾਮ ਰਾਮ ਰਾਮ ਜੀ ਉਤਰੋ ਜੀ ਉਤਰੋ।